ਜਗਤ ਨਜਾਏ ਕੋਈ ਖਾਗੀ ਸ਼ਿਵਾਉਗੀ ਓ ਸਾਗੀ ਸਾਗੀ ਸਾਗੀ ਸਾਗੀ ਆਪਾਂ ਸੁਆਹ ਜਗਤ ਨਜਾਏ ਕੋਈ।